0: ਨਰਿੰਦਰ ਮੋਦੀ ਨੇ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਭਗਤ ਸਿੰਘ ਨੇ ਅਦੁੱਤੀ ਹਿੰਮਤ ਤੇ ਬਹਾਦਰੀ ਨਾਲ ਆਜ਼ਾਦੀ ਅੰਦੋਲਨ ਵਿੱਚ ਨਵੀਂ ਊਰਜਾ ਦਾ ਸੰਚਾਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਮਾਣ ਸਨਮਾਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦੀ ਭਗਤ ਸਿੰਘ ਦੀ ਭਾਵਨਾ ਭਾਰਤ ਦੇ ਨੌਜਵਾਨਾਂ ਦੇ ਸਾਹਸ ਅਤੇ ਦ੍ਰਿੜ ਸੰਕਲਪ ਦਾ ਪ੍ਰਤੀਕ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੀ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਲਾਸਾਨੀ ਕੁਰਬਾਨੀ ਅਤੇ ਸੋਚ ਸਾਡੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹੇਗੀ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਰੀਬ 24 ਘੰਟਿਆਂ ਤੱਕ ਚੱਲੇ ਤਣਾਅ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਰ ਰਾਤ ਸਥਿਤੀ 'ਤੇ ਕਾਬੂ ਪਾ ਲਿਆ ਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਹਾਈਵੇ ਤੋਂ ਹਟਾਏ ਜਾਣ ਮਗਰੋਂ ਆਵਾਜਾਈ ਵੀ ਸੁਚਾਰੂ ਹੋ ਗਈ ਏ। ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਸੰਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਕੈਂਪਸ ਵਿੱਚ ਭੰਨਤੋੜ ਕੀਤੀ ਗਈ, ਪੁਲਿਸ ਮੁਲਾਜ਼ਮਾਂ 'ਤੇ ਪਥਰਾਅ ਹੋਇਆ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਬਾਅਦ ਵਿੱਚ ਪੁਲਿਸ ਨੇ ਸਥਿਤੀ ਨੂੰ ਕਾਬੂ ਕਰ ਲਿਆ। ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਕੈਂਪਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਜਾਂ ਇਸ ਨੂੰ ਭੜਕਾਉਣ ਵਾਲੇ ਕਿਸੇ ਵੀ ਵਿਅਕਤੀ, ਭਾਵੇਂ ਉਹ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸੰਬੰਧਿਤ ਹੋਏ, ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਤਾਲਮੇਲ ਕਰਕੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
1: ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਸਾਡੀ FIR ਦਰਜ ਹੋਈ ਹੈ, ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਹੂਐਵਰ ਇਜ਼ ਇਨਵੋਲਵਡ ਇਨ ਦੀ ਇਨਸੀਡੈਂਟ ਰਿਲੇਟਡ ਟੂ ਸਟੂਡੈਂਟਸ, ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੈਗਾ, ਉਹ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹੈ, ਭਾਵੇਂ ਕੋਈ ਬੰਦਾ ਹੈਗਾ, ਵੀ ਵਿਲ ਇਨਵੈਸਟੀਗੇਟ ਇਟ ਇਨ ਅ ਪ੍ਰੋਫੈਸ਼ਨਲ ਮੈਨਰ, ਤੁਹਾਨੂੰ ਸਾਰਾ ਕੁਝ ਦੱਸਾਂਗੇ।
0: ਇਸੇ ਦੌਰਾਨ ਯੂਨੀਵਰਸਿਟੀ ਨੇ ਜਬਰ ਜਨਾਹ ਦੇ ਦੋਸ਼ਾਂ ਨੂੰ ਅਫਵਾਹ ਕਰਾਰ ਦਿੱਤਾ ਏ। ਸਾਵਧਾਨੀ ਵਜੋਂ ਯੂਨੀਵਰਸਿਟੀ ਅੱਜ ਤੋਂ 10 ਦਿਨਾਂ ਲਈ ਬੰਦ ਕਰ ਦਿੱਤੀ ਗਈ ਏ। ਮਿਡ ਟਰਮ ਪ੍ਰੀਖਿਆਵਾਂ ਦੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। DGP ਨੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਹਨਾਂ ਨੂੰ ਫੈਲਾਉਣ। ਉਹਨਾਂ ਕਿਹਾ ਕਿ ਮਾਮਲੇ ਸੰਬੰਧੀ ਜਾਣਕਾਰੀ ਸਿਰਫ ਭਰੋਸੇਯੋਗ ਸੂਤਰਾਂ ਤੋਂ ਹੀ ਲਈ ਜਾਵੇ। ਫਿਰੋਜ਼ਪੁਰ ਜ਼ਿਲ੍ਹੇ ਦੇ ਮੰਦੋਟ ਵਿਖੇ ਕੱਲ੍ਹ ਭਾਜਪਾ ਵੱਲੋਂ ਕੱਢੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੰਬੋਧਨ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਅਤੇ ਆਉਣ ਵਾਲੀ ਪੀੜ੍ਹੀ ਲਈ ਨਸ਼ਾ ਗੰਭੀਰ ਚੁਣੌਤੀ ਬਣਿਆ ਹੋਇਆ ਏ। ਉਹਨਾਂ ਦੋਸ਼ ਲਾਇਆ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੰਭੀਰ ਸਮੱਸਿਆ ਨਾਲ ਨਜਿੱਠਣ ਵਿੱਚ ਨਾਕਾਮ ਰਹੀ ਏ। ਸ਼ਰਮਾ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕਿ ਸਿੱਧੇ ਤੌਰ 'ਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀ ਏ। ਅਜਿਹੇ ਹਾਲਾਤ ਵਿੱਚ ਸਰਕਾਰ ਵੱਲੋਂ ਸਿਰਫ ਦਾਅਵੇ ਕਰਨ ਦੀ ਬਜਾਏ ਪ੍ਰਭਾਵਸ਼ਾਲੀ ਨਤੀਜਿਆਂ ਲਈ ਠੋਸ ਕਾਰਵਾਈ ਕਰਨ ਦੀ ਲੋੜ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਇਹ ਟੀਚਾ ਉਦੋਂ ਤੱਕ ਹਾਸਲ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਦੇਸ਼ ਦੇ ਨੌਜਵਾਨ ਸਿਹਤਮੰਦ ਅਤੇ ਸਮਰੱਥ ਨਹੀਂ ਹੋਣਗੇ। ਬੈਂਕਾਂ ਦੀ ਅੱਜ ਤੋਂ ਸ਼ੁਰੂ ਹੋਣ ਵਾਲੀ 3 ਦਿਨਾਂ ਦੇਸ਼ ਵਿਆਪੀ ਹੜਤਾਲ ਰੱਦ ਕਰ ਦਿੱਤੀ ਗਈ ਏ। ਆਲ ਇੰਡੀਆ ਬੈਂਕ ਐਮਪਲੋਈਜ਼ ਐਸੋਸੀਏਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਏ। ਇਹ ਫੈਸਲਾ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤੋਂ ਬਾਅਦ ਲਿਆ ਗਿਆ ਏ। ਇਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹੜਤਾਲ ਰੱਦ ਕਰਨ ਦਾ ਫੈਸਲਾ ਕੱਲ੍ਹ ਰਾਤ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਾਂ ਵਿਚਕਾਰ ਹੜਤਾਲ ਨਾਲ ਸੰਬੰਧਿਤ ਮੁੱਦਿਆਂ 'ਤੇ ਚਰਚਾ ਕਰਨ ਲਈ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਭਾਰਤ ਅੱਜ ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਮਨਾ ਰਿਹਾ ਏ। 28 ਅਤੇ 29 ਸਤੰਬਰ 2016 ਦੀ ਰਾਤ ਨੂੰ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਦਹਿਸ਼ਤਗਰਦੀ ਟਿਕਾਣਿਆਂ ਖਿਲਾਫ ਨਿਸ਼ਾਨਾਬੱਧ ਕਾਰਵਾਈ ਕੀਤੀ। ਇਹ ਕਾਰਵਾਈ 18 ਸਤੰਬਰ ਨੂੰ ਉਹੀ ਉੜੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਕੀਤੀ ਗਈ ਸੀ, ਜਿਸ ਵਿੱਚ 18 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਨੇ ਦਹਿਸ਼ਤਗਰਦੀ ਖਿਲਾਫ਼ ਭਾਰਤ ਦੀ ਸੁਰੱਖਿਆ ਨੀਤੀ ਵਿੱਚ ਇੱਕ ਤਬਦੀਲੀ ਦੀ ਨਿਸ਼ਾਨਦੇਹੀ ਕੀਤੀ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲੇ @AIR_RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: हम विविध भारती के चंडीगढ़ केंद्र से बोल रहे हैं। श्रोताओं, 1:15 हुए हैं, आइए सुनते हैं कुछ फिल्मी गीत। सबसे पहले हम आपको सुनवा रहे हैं लता मंगेशकर और सखियों की आवाज़ों में बरसात की एक रात फिल्म से ये गीत।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ ਹੈ। 1907 ਵਿੱਚ ਅੱਜ ਦੇ ਹੀ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਸ਼੍ਰੀਮਤੀ ਵਿਦਿਆ ਦੇਵੀ ਅਤੇ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਭਗਤ ਸਿੰਘ ਦਾ ਜਨਮ ਕ੍ਰਾਂਤੀਕਾਰੀਆਂ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਭੈਣ ਭਰਾਵਾਂ ਵਿੱਚ ਦੂਜੇ ਸਥਾਨ 'ਤੇ ਸਨ। ਉਹਨਾਂ ਨੂੰ ਪਿਆਰ ਨਾਲ ਭਾਗਾਂ ਵਾਲਾ ਕਿਹਾ ਜਾਂਦਾ ਸੀ। ਉਹਨਾਂ ਦੇ ਜਨਮਦਿਨ ਮਨਾਉਣ ਲਈ ਅੱਜ ਦੁਪਹਿਰ ਬਾਅਦ ਲੁਧਿਆਣਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ਼ਨੇ ਇਨਕਲਾਬ ਨਾਂ ਦਾ ਇੱਕ ਰਾਜ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਲੋਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਨੇ। ਪ੍ਰਧਾਨ

0: ਘਰ ਬੈਠ ਕੇ ਕੱਪੜੇ ਸੇਲ ਕਰਦੀ ਹਾਂ ਤੇ ਮੇਰੇ ਹਸਬੈਂਡ ਜਲੰਧਰ ਦੇ ਆਸ ਪਾਸ ਦੇ ਇਲਾਕੇ ਵਿੱਚ ਜਾ ਕੇ 50,000 ਦਾ ਲੋਨ ਸਾਨੂੰ ਮਿਲ ਗਿਆ ਹੈ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਅਸੀਂ ਕੱਪੜਿਆਂ ਦੀ ਵਰਾਇਟੀ ਵਧਾ ਲਈ ਹੈ ਤੇ ਅਸੀਂ ਹੋਰ ਕਸਟਮਰ ਵੀ ਲਗਾ ਲੈਣੇ।
1: ਕਰਜ਼ਾ ਸਹੂਲਤ ਪ੍ਰਾਪਤ ਕਰਨ ਤੋਂ ਬਾਅਦ ਛੋਟੇ ਕਾਰੋਬਾਰ ਸ਼ੁਰੂ ਕਰਨ ਦਾ ਪ੍ਰਭਾਵ ਲਾਭਪਾਤਰੀਆਂ ਦੀ ਆਮਦਨ ਵਿੱਚ ਵੀ ਦਿਖਾਈ ਦਿੰਦਾ ਹੈ। 2023 ਅਤੇ 2025 ਦੇ ਵਿਚਕਾਰ ਇਹਨਾਂ ਲਾਭਪਾਤਰੀਆਂ ਦੀ ਆਮਦਨ ਲਗਭਗ 20% ਤੱਕ ਵੱਧ ਗਈ ਹੈ। ਸਵੈਨਿਧੀ ਯੋਜਨਾ ਵਿਕਰੇਤਾਵਾਂ ਨੂੰ ਕ੍ਰੈਡਿਟ, ਡਿਜੀਟਲ ਸਮਰੱਥਾ ਅਤੇ ਵਿਕਾਸ ਦੇ ਮਾਰਗ ਨਾਲ ਇੱਕ ਮਾਨਤਾ ਪ੍ਰਾਪਤ ਸਟਰੀਟ ਉਦਮੀਆਂ ਵਿੱਚ ਬਦਲ ਰਹੀ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬੇ 'ਚ ਨਸ਼ਿਆਂ ਦੀ ਮੌਜੂਦਾ ਸਥਿਤੀ ਤਰਸਯੋਗ ਹੈ ਤੇ ਸਰਕਾਰ ਇਸ ਨੂੰ ਕਾਬੂ ਕਰਨ 'ਚ ਅਸਫਲ ਰਹੀ ਹੈ। ਅੱਜ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਲਜ਼ਾਮ ਲਗਾਇਆ ਕਿ ਨਸ਼ੇ ਟੌਫੀਆਂ ਵਾਂਗ ਵਿਕ ਰਹੇ ਨੇ ਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਿਆਂ ਦੀ ਡਿਲੀਵਰੀ ਘਰ ਤੱਕ ਮਿਲ ਰਹੀ ਹੈ। ਉਨ੍ਹਾਂ ਨੇ ਨਸ਼ਾ ਕਰਨ ਵਾਲਿਆਂ ਦੇ ਮਾਪਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਰੋਂਦੇ ਹੋਏ ਆਪਣੀ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ ਨਸ਼ੇ ਦੀ ਲੱਤ ਅਤੇ ਆਸਾਨੀ ਨਾਲ ਉਪਲਬਧਤਾ ਨੇ ਉਨ੍ਹਾਂ ਦੇ ਪਰਿਵਾਰਾਂ ਤੇ ਘਰਾਂ ਨੂੰ ਬਰਬਾਦ ਕਰ ਦਿੱਤਾ ਹੈ।
3: ਮੇਰਾ ਗਿਆਨ ਕੌਰ ਰਾਂ ਆ, ਰਵੀ ਕੁਮਾਰ ਮੇਰਾ ਬੇਟਾ ਸੀਗਾ। ਇਹ ਵੀ ਜੀ ਨਸ਼ੇ ਕਰਦਾ ਸੀਗਾ ਬਹੁਤ ਜ਼ਿਆਦਾ। ਘਰ ਦੀਆਂ ਚੀਜ਼ਾਂ ਵੀ ਜਿਹੜੀ ਕੋਈ ਮਾੜੀ ਮੋਟੀ ਬਣਾਈ ਸੀ ਉਹ ਵੀ ਵੇਚ ਲੈਂਦਾ ਸੀ। ਜੋ ਵੀ ਮੈਂ ਬਣਾਇਆ ਸੀ ਮਾੜਾ ਮੋਟਾ ਉਹ ਵੀ ਮੇਰਾ ਉਹ ਖਾ ਪੀ ਗਿਆ। ਹੁਣ ਸਾਡੀ ਕਿਹਨੇ ਬਾਂਹ ਫੜਨੀ ਆ। ਤੇ ਘਰ ਵਾਲਾ ਵੀ ਸੀ ਸ਼ਰਾਬੀ ਖਰਾਬੀ, ਉਹ ਵੀ ਨਸ਼ੇ ਕਰਦਾ ਸੀਗਾ, ਉਹ ਵੀ ਮੁੱਕ ਗਿਆ। ਬਾਕੀ ਸਰਕਾਰਾਂ ਨੂੰ ਇਹ ਆ ਵੀ ਨਸ਼ੇ ਨਹੀਂ ਤੋਰਨੇ ਚਾਹੀਦੇ। ਸਾਰੀਆਂ ਮਾਵਾਂ ਰੋਂਦੀਆਂ ਆ, ਬੱਚੇ ਜਿਨ੍ਹਾਂ ਦੇ ਚੱਲ ਗਏ ਦੀਵੇ ਬੁਝ ਗਏ। ਅਸੀਂ ਵੀ ਹਰ ਵੇਲੇ ਰੋਂਦੇ ਆਪਣੇ ਬੱਚੇ ਨੂੰ।
4: ਦੋ ਬੱਚੇ ਸੀ, ਉਹਨਾਂ ਦੀ ਡੈਥ ਹੋ ਗਈ, ਦੋਏ ਕੋਈ ਮੇਰਾ ਸਹਾਰਾ ਹੀ ਨਹੀਂ ਕੋਈ ਨੀ। ਘਰ ਵਾਲੀ ਪਹਿਲਾਂ ਮੁੱਕ ਗਈ ਸੀ ਦੋ ਚ, ਬਾਅਦ ਚ ਨਸ਼ਿਆਂ ਹੁੰਦਾ ਗਿਆ ਤਾਂ ਬਸ ਮੇਰਾ ਕੋਈ ਸਹਾਰਾ ਹੀ ਨਹੀਂ, ਨਾ ਭੈਣ ਨਾ ਭਰਾ ਕੋਈ ਨੀ ਪੁੱਛਦਾ।
2: ਸ੍ਰੀ ਢਿੱਲੋਂ ਨੇ ਕਿਹਾ ਕਿ ਮੌਜੂਦਾ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਬੀਜੇਪੀ ਨੇ ਰਾਜ ਵਿੱਚੋਂ ਇਸ ਖਤਰੇ ਨੂੰ ਖਤਮ ਕਰਨ ਲਈ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕੀਤੀ ਹੈ।
5: ਮੌਜੂਦਾ ਹਾਲਾਤ ਹੀ ਇਹੋ ਜਿਹੇ ਆ। ਅਸੀਂ ਇੱਕ ਜਨ ਅੰਦੋਲਨ ਕੱਢਿਆ ਜਿਹਦੇ 'ਚ 18 ਤਰੀਕ ਨੂੰ ਸ਼ੁਰੂ ਕੀਤਾ, ਹੁਣ 30 ਤਰੀਕ ਨੂੰ ਪਰਸੋਂ ਅਮਿਤ ਸ਼ਾਹ ਜੀ ਆ ਰਹੇ ਆ ਐਸੇ ਸ਼ਹਿਰ ਦੇ ਵਿੱਚ, ਬਹੁਤ ਵੱਡੀ ਰੈਲੀ ਕਰ ਰਹੇ ਆ ਜਿਹੜਾ ਨਸ਼ਿਆਂ ਦੇ ਵਿਰੁੱਧ। ਸਾਡੇ ਮਾਨਯ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਮਨ ਦੀ ਬਾਤ ਇਸ ਪਿਛਲੇ ਮਹੀਨੇ ਵੀ ਕਹੀ ਸੀ, ਕੱਲ ਵੀ ਜਿਹੜੀ ਕਹੀ ਆ ਕਿ ਅਸੀਂ 2029 ਤੱਕ ਪੰਜਾਬ 'ਚੋਂ ਹੀ ਨਹੀਂ ਅਸੀਂ ਸਾਰੇ ਭਾਰਤ ਵਰਸ਼ 'ਚੋਂ ਨਸ਼ੇ ਨੂੰ ਖਤਮ ਕਰ ਦੇਣਾ।
2: ਦੇਸ਼ ਅੱਜ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮਨਾ ਰਿਹਾ। 1907 ਵਿੱਚ ਅੱਜ ਦੇ ਦਿਨ ਭਗਤ ਸਿੰਘ ਦਾ ਜਨਮ ਪੰਜਾਬ ਦੇ ਤਤਕਾਲੀ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ 'ਚ ਸ਼੍ਰੀਮਤੀ ਵਿਦਿਆਵਤੀ ਅਤੇ ਸ਼੍ਰੀ ਕ੍ਰਿਸ਼ਨ ਸਿੰਘ ਦੇ ਘਰ ਹੋਇਆ ਸੀ। ਉਹਨਾਂ ਦਾ ਜਨਮ ਦਿਨ ਮਨਾਉਣ ਲਈ ਅੱਜ ਦੇਰ ਸ਼ਾਮ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਜਸ਼ਨ ਇਨਕਲਾਬ ਨਾਂ ਦਾ ਇੱਕ ਸੂਬਾ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ। ਲੋਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਉਹਨਾਂ ਦੇ ਜੱਦੀ ਪਿੰਡ ਖਟਖਟ ਕਲਾਂ 'ਚ ਵੀ ਇਸ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਵੀ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਵਿੱਚ ਕਰੀਬ 24 ਘੰਟਿਆਂ ਤੱਕ ਚੱਲੇ ਤਣਾਅ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਰ ਰਾਤ ਸਥਿਤੀ ਤੇ ਕਾਬੂ ਪਾ ਲਿਆ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਰਾਜਮਾਰਗ ਤੋਂ ਹਟਾਏ ਜਾਣ ਮਗਰੋਂ ਆਵਾਜਾਈ ਵੀ ਸੁਚਾਰੂ ਹੋ ਗਈ। ਵਿਦਿਆਰਥੀ ਕੁਝ ਦਿਨ ਪਹਿਲਾਂ ਯੂਨੀਵਰਸਿਟੀ ਕੈਂਪਸ 'ਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕੈਂਪਸ 'ਚ ਭੰਨਤੋੜ ਕੀਤੀ ਗਈ, ਪੁਲਿਸ ਮੁਲਾਜ਼ਮਾਂ ਤੇ ਪਥਰਾਅ ਹੋਇਆ ਤੇ ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਕੁਝ ਵਾਹਨਾਂ ਨੂੰ ਅੱਗ ਵੀ ਲਗਾਈ ਗਈ। ਬਾਅਦ ਵਿੱਚ ਪੁਲਿਸ ਨੇ ਸਥਿਤੀ ਤੇ ਕਾਬੂ ਪਾ ਲਿਆ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਅੱਜ ਕੈਂਪਸ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਹਿੰਸਾ 'ਚ ਸ਼ਾਮਲ ਜਾਂ ਇਸ ਨੂੰ ਭੜਕਾਉਣ ਵਾਲੇ ਕਿਸੇ ਵੀ ਵਿਅਕਤੀ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਸਬੰਧਿਤ ਹੋਵੇ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੁਲਿਸ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦਰਮਿਆਨ ਤਾਲਮੇਲ ਕਰਵਾ ਕੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਯੂਨੀਵਰਸਿਟੀ ਨੇ ਜਬਰ ਜਨਾਹਲ ਦੇ ਇਲਜ਼ਾਮਾਂ ਨੂੰ ਅਫਵਾਹ ਕਰਾਰ ਦਿੱਤਾ। DGP ਨੇ ਕਿਹਾ ਕਿ ਮਾਮਲੇ ਸਬੰਧੀ ਜਾਣਕਾਰੀ ਸਿਰਫ ਭਰੋਸੇਯੋਗ ਸਰੋਤਾਂ ਤੋਂ ਹੀ ਲਈ ਜਾਵੇ। ਉਨ੍ਹਾਂ ਕਿਹਾ
6: FIR ਦਰਜ ਹੋਈ ਹੈ, ਸਾਡੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਸੋ ਹੂਐਵਰ ਇਜ਼ ਇਨਵੋਲਵਡ ਇਨ ਦੀ ਇਨਸੀਡੈਂਟ ਰਿਲੇਟਡ ਟੂ ਸਟੂਡੈਂਟਸ, ਉਹਨਾਂ ਦੇ ਖਿਲਾਫ ਐਸ ਪਰ ਲਾਅ ਐਕਸ਼ਨ ਲਿਆ ਜਾਊਗਾ। ਕੋਈ ਵੱਡੇ ਤੋਂ ਵੱਡਾ ਬੰਦਾ ਵੀ ਹੈਗਾ, ਉਹ ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਹੈ ਭਾਵੇਂ ਕੋਈ ਬੰਦਾ ਹੈਗਾ, ਵੀ ਵਿਲ ਇਨਵੈਸਟੀਗੇਟ ਇਟ ਇਨ ਅ ਪ੍ਰੋਫੈਸ਼ਨਲ ਮੈਨਰ, ਤੁਹਾਨੂੰ ਸਾਰਾ ਕੁਝ ਦੱਸਾਂਗੇ।
2: ਆਕਾਸ਼ਵਾਣੀ ਜਲੰਧਰ ਵਿਖੇ ਬੀਤੇ ਦਿਨ ਹਿੰਦੀ ਦਿਵਸ ਦੇ ਮੌਕੇ ਤੇ ਕਰਵਾਏ ਗਏ ਹਿੰਦੀ ਲੇਖ ਮੁਕਾਬਲੇ, ਟਿੱਪਣੀ ਲੇਖਨ ਤੇ ਅਨੁਵਾਦ ਮੁਕਾਬਲੇ ਤੇ ਕਵਿਤਾ ਪਾਠ ਦੇ ਜੇਤੂਆਂ ਨੂੰ ਅੱਜ ਇਨਾਮ ਵੰਡੇ ਗਏ। ਇਹ ਇਨਾਮ ਆਕਾਸ਼ਵਾਣੀ ਦੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਸਿੰਘ ਮੀਨਾ ਵੱਲੋਂ ਵੰਡੇ ਗਏ। ਇਸ ਮੌਕੇ ਸ੍ਰੀ ਮੀਨਾ ਨੇ ਦੱਸਿਆ ਕਿ ਨਗਰ ਰਾਜ ਭਾਸ਼ਾ ਲਾਗੂਕਰਨ ਕਮੇਟੀ

0: ਵੱਲੋਂ ਜਲੰਧਰ ਪੱਧਰ ਤੇ ਕਰਵਾਏ ਗਏ ਵੱਖੋ ਵੱਖ ਮੁਕਾਬਲਿਆਂ ਚ ਆਕਾਸ਼ਵਾਣੀ ਜਲੰਧਰ ਦੀ ਅਨਾਊਂਸਰ ਪੂਨਮ ਨੇ ਪਹਿਲਾ ਸਥਾਨ ਤੇ ਦੂਜਾ ਸਥਾਨ, ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਸਤੀਸ਼ ਸ਼ਰਮਾ ਨੇ ਤੀਜਾ, ਜਦਕਿ ਪ੍ਰੋਗਰਾਮ ਐਗਜ਼ੀਕਿਊਟਿਵ ਪ੍ਰਤਿਸ਼ਠਾ ਜੈਨ ਨੇ ਦੂਜਾ ਇਨਾਮ ਹਾਸਲ ਕੀਤਾ। ਜਾਪਾਨ ਚ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਈਸ਼ਾ ਸਿੰਘ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਚ ਚਾਂਦੀ ਦਾ ਤਮਗਾ ਜਿੱਤਿਆ। ਇਸੇ ਦੌਰਾਨ ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਵੀ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ, ਭਾਰਤ ਵੱਲੋਂ ਪਾਕਿਸਤਾਨ ਦੇ ਦਹਿਸ਼ਤਗਰਦੀ ਟਿਕਾਣਿਆਂ ਤੇ ਕੀਤੀ ਗਈ ਸਰਜੀਕਲ ਸਟਰਾਈਕ ਦੀ ਅੱਜ 10ਵੀਂ ਵਰ੍ਹੇਗੰਢ। ਦੇਸ਼ ਚ ਮਹਾਨ ਇਨਕਲਾਬੀ ਸ਼ਹੀਦ ਆਜ਼ਮ ਭਗਤ ਸਿੰਘ ਦੀ 119ਵੀਂ ਜਯੰਤੀ ਮੌਕੇ ਸ਼ਰਧਾਂਜਲੀ ਭੇਟ ਕਰ ਰਿਹਾ। ਤੇ ਏਸ਼ੀਆਈ ਖੇਡਾਂ ਚ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ ਚ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਜ਼ ਤੇ। ਲਓ ਹੁਣ ਪੇਸ਼ ਹੈ ਹਰਿਆਣਾ ਰਾਜ ਦੀ ਹਫ਼ਤਾਵਾਰੀ ਸਮਾਚਾਰ ਸਮੀਖਿਆ।
2: ਪ੍ਰਸਤੁਤ ਹੈ ਹਰਿਆਣਾ ਰਾਜ ਕੀ ਸਾਪਤਾਹਿਕ ਸਮਾਚਾਰ ਸਮੀਖਿਆ। ਲੇਖਕ ਹੈ ਵਰਿਸ਼ਠ ਪੱਤਰਕਾਰ ਦਿਨੇਸ਼ ਗੋਇਲ, ਵਾਚਕ ਚੰਦਨ ਸ਼ਰਮਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਵਜਨਿਕ ਏਵਮ ਰਾਜਨੀਤਿਕ ਜੀਵਨ ਮੇਂ 25 ਵਰਸ਼ ਪੂਰੇ ਕਰ ਲੀਏ ਹੈ, ਜਿਸਕੇ ਚਲਤੇ ਦੇਸ਼ ਭਰ ਮੇਂ 17 ਸਤੰਬਰ ਸੇ 17 ਅਕਤੂਬਰ ਤੱਕ ਸੇਵਾ ਸੰਕਲਪ ਮਾਹ ਕਾ ਆਯੋਜਨ ਕੀਆ ਜਾ ਰਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਰਾਜਨੀਤਿਕ ਜੀਵਨ ਸੇਵਾ, ਸੁਸ਼ਾਸਨ, ਤਿਆਗ ਔਰ ਸਮਰਪਣ ਕੋ ਸਮਰਪਿਤ ਰਹਾ। ਪ੍ਰਧਾਨ ਮੰਤਰੀ ਕਾ ਰਾਜਨੀਤਿਕ ਜੀਵਨ ਸਮਰਪਿਤ ਜਨ ਸੇਵਾ ਔਰ ਪਰਿਵਰਤਨਕਾਰੀ ਸੁਸ਼ਾਸਨ ਮੁਹੱਈਆ ਕਰਵਾਨੇ ਪਰ ਕੇਂਦਰਿਤ ਰਹਾ ਹੈ। ਇਸੀ ਕੋ ਆਧਾਰ ਬਨਾਤੇ ਹੋਏ ਦੇਸ਼ ਭਰ ਮੇਂ ਭਾਰਤੀਯ ਜਨਤਾ ਪਾਰਟੀ ਦੁਆਰਾ ਸੇਵਾ ਸੰਕਲਪ ਅਭਿਆਨ ਕੋ ਵਿਆਪਕ ਜਨਭਾਗੀਦਾਰੀ ਕੇ ਸਾਥ ਚਲਾਇਆ ਜਾ ਰਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਵਿਕਸਿਤ ਭਾਰਤ 2047 ਕੇ ਵਿਜਨ ਕੋ ਧਿਆਨ ਮੇਂ ਰੱਖ ਕਰ ਕਾਰਜਕ੍ਰਮੋਂ ਕਾ ਆਯੋਜਨ ਕੀਆ ਜਾ ਰਹਾ ਹੈ, ਜਿਸ ਮੇਂ ਜਨਭਾਗੀਦਾਰੀ ਕੋ ਬੜਾਵਾ ਦੇਣਾ, ਸਮਾਜ ਕੇ ਪ੍ਰਤੀ ਜ਼ਿੰਮੇਦਾਰੀ ਕੀ ਭਾਵਨਾ ਜਾਗ੍ਰਿਤ ਕਰਨਾ ਔਰ ਜਨ ਕਲਿਆਣਕਾਰੀ ਯੋਜਨਾਓਂ ਕੋ ਜ਼ਮੀਨੀ ਸਤਰ ਤੱਕ ਪਹੁੰਚਾਨਾ ਆਦਿ ਸ਼ਾਮਿਲ ਹੈ। ਦੇਸ਼ ਕੇ ਅਨਿਆ ਰਾਜਿਓਂ ਕੀ ਤਰ੍ਹਾਂ ਹਰਿਆਣਾ ਮੇਂ ਵੀ 30,000 ਆਸ਼ੀਰਵਾਦ ਕੇ ਦੀਏ ਜਲਾ ਕਰ ਇਸ ਅਭਿਆਨ ਕੀ ਸ਼ੁਰੂਆਤ ਕੀ ਗਈ। ਸੱਤਾਰੂੜ ਭਾਰਤੀਯ ਜਨਤਾ ਪਾਰਟੀ ਕੇ ਇਲਾਵਾ ਵਿਭਿੰਨ ਸਮਾਜਿਕ ਧਾਰਮਿਕ ਸੰਗਠਨੋਂ ਦੁਆਰਾ ਸਵਾਸਥਯ, ਪਰਿਆਵਰਣ ਔਰ ਯੁਵਾ ਕੇਂਦਰਿਤ ਕਾਰਜਕ੍ਰਮੋਂ ਕੀ ਸ਼ਰੰਖਲਾ ਚਲਾਈ ਜਾ ਰਹੀ ਹੈ। ਇਸਕੇ ਇਲਾਵਾ ਹਰਿਆਣਾ ਸਰਕਾਰ ਨੇ 1 ਮਾਹ ਤੱਕ ਚੱਲਣੇ ਵਾਲੇ ਇਸ ਅਭਿਆਨ ਕੇ ਦੌਰਾਨ ਪਾਤਰ ਨਾਗਰਿਕੋਂ ਕੋ ਕਲਿਆਣਕਾਰੀ ਯੋਜਨਾਓਂ ਕਾ ਲਾਭ ਦਿਲਾਨੇ ਤਥਾ ਸਰਕਾਰੀ ਸੇਵਾਓਂ ਕੋ ਜ਼ਮੀਨੀ ਸਤਰ ਪਰ ਤੱਕ ਪਹੁੰਚਾਨੇ ਕੇ ਲੀਏ ਭੀ ਨਿਰਦੇਸ਼ ਜਾਰੀ ਕੀਏ ਹੈਂ। ਇਸਕੇ ਲੀਏ ਮੁੱਖ ਮੰਤਰੀ ਨਾਇਬ ਸਿੰਘ ਸੈਨੀ, ਮੁੱਖ ਸਚਿਵ ਜਹਾਂ ਸਮੇਂ ਸਮੇਂ ਪਰ ਅਧਿਕਾਰੀਓਂ ਕੀ ਬੈਠਕ ਲੈ ਰਹੇ ਹੈਂ। ਵਹੀਂ ਭਾਜਪਾ ਪ੍ਰਦੇਸ਼ ਅਧਿਅਕਸ਼ ਅਰਚਨਾ ਗੁਪਤਾ ਸੰਗਠਨ ਕੋ ਇਕਜੁੱਟਤਾ ਕੇ ਸਾਥ ਸੇਵਾ ਸੰਕਲਪ ਅਭਿਆਨ ਮੇਂ ਜੋੜ ਰਹੀ ਹੈਂ। ਸੰਬੰਧਿਤ ਵਿਭਾਗੋਂ ਕੋ ਸਮਨਵਿਤ, ਸਮੇਬੱਧ ਏਵਮ ਪ੍ਰਭਾਵੀ ਤਰੀਕੇ ਸੇ ਕਾਰਜਕ੍ਰਮੋਂ ਕਾ ਆਯੋਜਨ ਸੁਨਿਸ਼ਚਿਤ ਕਰਨੇ ਕੇ ਨਿਰਦੇਸ਼ ਦੀਏ ਗਏ ਹੈਂ। ਹਰਿਆਣਾ ਮੇਂ ਇਸ ਅਭਿਆਨ ਕਾ ਪ੍ਰਮੁੱਖ ਘਟਕ ਸੇਵਾ ਸੇਤੂ ਸਰਕਾਰ ਆਪਕੇ ਦੁਆਰ ਹੋਗਾ। ਇਸਕੇ ਤਹਿਤ ਬਲਾਕ ਏਵਮ ਵਿਧਾਨ ਸਭਾ ਖੇਤਰ ਸਤਰ ਪਰ ਸ਼ਿਵਿਰ ਆਯੋਜਿਤ ਕੀਏ ਜਾ ਰਹੇ ਹੈਂ, ਜਹਾਂ ਨਾਗਰਿਕੋਂ ਕੋ ਕੇਂਦਰ ਏਵਮ ਰਾਜ ਸਰਕਾਰ ਕੀ ਵਿਭਿੰਨ ਕਲਿਆਣਕਾਰੀ ਯੋਜਨਾਓਂ ਕੀ ਜਾਣਕਾਰੀ ਦੇਣੇ ਕੇ ਸਾਥ ਸਾਥ ਪਾਤਰ ਲਾਭਾਰਥੀਓਂ ਕੋ ਮੌਕੇ ਪਰ ਹੀ ਯੋਜਨਾਓਂ ਕਾ ਲਾਭ ਪ੍ਰਾਪਤ ਕਰਨੇ ਮੇਂ ਸਹਾਇਤਾ ਪ੍ਰਦਾਨ ਕੀ ਜਾਏਗੀ। ਪ੍ਰਤੇਕ ਬਲਾਕ ਏਵਮ ਵਿਧਾਨ ਸਭਾ ਖੇਤਰ ਮੇਂ ਸੇਵਾ ਸੇਤੂ ਕੇਂਦਰ ਸਥਾਪਿਤ ਕਰਨੇ ਕੀ ਯੋਜਨਾ ਹੈ। ਯੁਵਾਓਂ ਏਵਮ ਬੱਚੋਂ ਕੀ ਭਾਗੀਦਾਰੀ ਸੁਨਿਸ਼ਚਿਤ ਕਰਨੇ ਕੇ ਲੀਏ 17 ਸਤੰਬਰ ਸੇ 7 ਅਕਤੂਬਰ ਤੱਕ ਰਾਸ਼ਟਰਵਿਆਪੀ ਚਿੱਤਰਕਲਾ ਏਵਮ ਭਾਸ਼ਣ ਪ੍ਰਤੀਯੋਗਿਤਾ ਵੀ ਆਯੋਜਿਤ ਕੀ ਜਾਏਗੀ। ਇਸਮੇਂ ਵਿਦਿਆਰਥੀ ਦੇਸ਼ ਕੇ ਵਿਕਾਸ ਕੀ ਉਪਲਬਧੀਓਂ ਤਥਾ ਬਿਹਤਰ ਭਵਿਸ਼ਯ ਕੀ ਆਕਾਂਕਸ਼ਾਓਂ ਸੇ ਜੁੜੇ ਵਿਸ਼ਿਓਂ ਪਰ ਆਪਣੀ ਰਚਨਾਤਮਕ ਅਭਿਵਿਅਕਤੀ ਪ੍ਰਸਤੁਤ ਕਰੇਂਗੇ। ਸੇਵਾ ਮੇਰਾ ਯੋਗਦਾਨ ਕੇ ਤਹਿਤ ਨਾਗਰਿਕੋਂ ਕੋ ਆਪਣੇ ਘਰ, ਪੜੋਸ, ਗਾਂਵ, ਸਕੂਲ, ਕਾਰਜਸਥਲ ਤਥਾ ਸਾਰਵਜਨਿਕ ਸਥਾਨੋਂ ਪਰ ਸੇਵਾ ਗਤੀਵਿਧੀਓਂ ਮੇਂ ਭਾਗ ਲੈਣੇ ਕੇ ਲੀਏ ਪ੍ਰੇਰਿਤ ਕੀਆ ਜਾ ਰਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 2.5 ਦਸ਼ਕ ਕੇ ਰਾਜਨੀਤਿਕ ਜੀਵਨ ਕੇ ਦੌਰਾਨ ਵਿਭਿੰਨ ਪਦੋਂ ਪਰ ਰਹਿਤੇ ਹੋਏ ਸਮਾਜ ਕੇ ਪ੍ਰਤੇਕ ਵਰਗ ਕੋ ਲਾਭ ਪਹੁੰਚਾਨੇ ਕੇ ਲੀਏ ਯੋਜਨਾਓਂ ਕੋ ਧਰਾਤਲ ਪਰ ਉਤਾਰਾ ਹੈ। ਇਨ੍ਹੀਂ ਮੇਂ ਸੇ ਇੱਕ ਯੋਜਨਾ ਹੈ ਪ੍ਰਧਾਨ ਮੰਤਰੀ ਉਜਵਲਾ ਯੋਜਨਾ। ਇਸ ਯੋਜਨਾ ਕੀ ਸ਼ੁਰੂਆਤ 1 ਮਈ 2016 ਕੋ ਉੱਤਰ ਪ੍ਰਦੇਸ਼ ਕੇ ਬਲੀਆ ਜ਼ਿਲ੍ਹੇ ਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀ ਗਈ ਥੀ, ਜਿਸਕੇ ਤਹਿਤ ਪਾਤਰ ਪਰਿਵਾਰੋਂ ਕੀ ਮਹਿਲਾ ਮੁਖੀਆ ਕੋ ਨਯਾ LPG ਕਨੈਕਸ਼ਨ ਬਿਲਕੁਲ ਮੁਫ਼ਤ ਦਿਆ ਜਾਤਾ ਹੈ, ਜਿਸਮੇਂ ਸਿਲੰਡਰ ਕੀ ਸੁਰੱਖਿਆ ਜਮਾ, ਪ੍ਰੈਸ਼ਰ ਰੈਗੂਲੇਟਰ ਔਰ ਅਨਯ ਸ਼ੁਲਕ ਸਰਕਾਰ ਦੁਆਰਾ ਕਵਰ ਹੋਤੇ ਹੈ। ਯੋਜਨਾ ਕੇ ਤਹਿਤ ਲਾਭਾਰਥੀਓਂ ਕੋ ਪਹਿਲੀ ਵਾਰ ਭਰਾ ਹੁਆ ਗੈਸ ਸਿਲੰਡਰ ਔਰ ਗੈਸ ਚੂਲ੍ਹਾ ਵੀ ਮੁਫ਼ਤ ਦਿਆ ਜਾਤਾ ਹੈ। ਉਜਵਲਾ ਯੋਜਨਾ ਕੇ ਲਾਭਾਰਥੀਓਂ ਕੋ ਪ੍ਰਤੀਕ 14.2 ਕਿਲੋਗ੍ਰਾਮ ਵਾਲੇ ਸਿਲੰਡਰ ਪਰ 300 ਰੁਪਏ ਕੀ

ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ ਤੇ। ਪੇਸ਼ ਨੇ ਮੁੱਖ ਪ੍ਰਦੇਸ਼ਕ ਖਬਰਾਂ। ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਅੱਜ ਦੇਸ਼ ਭਰ ਵਿੱਚ ਮਨਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਅੱਤਵਾਦੀ ਹਮਲੇ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੰਪਨੀਆਂ, ਫਰਮਾਂ ਅਤੇ ਠੇਕੇਦਾਰਾਂ ਨੂੰ ਦੇਰੀ ਨਾਲ ਭੁਗਤਾਨ ਹੋਣ ਤੇ ਦੇਰੀ ਵਾਲੇ ਸਮੇਂ ਦੇ ਵਿਆਜ ਸਮੇਤ ਭੁਗਤਾਨ ਕਰਨ ਦਾ ਐਲਾਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਨਵੀਆਂ ਤਕਨਾਲੋਜੀਆਂ ਅਤੇ ਨਵੀਆਂ ਫਸਲਾਂ ਦੀਆਂ ਕਿਸਮਾਂ ਦੀ ਖੋਜ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਖੋਜ ਕੇਂਦਰ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਯਾਦ ਕੀਤਾ ਗਿਆ। ਊਰਜਾ ਮੰਤਰੀ ਅਨਿਲ ਵਿਜ ਨੇ ਅੰਬਾਲਾ ਛਾਉਣੀ ਵਿੱਚ ਸ਼ਹੀਦ ਆਜ਼ਮ ਦੇ ਬੁੱਤ ਤੇ ਫੁੱਲ ਮਾਲਾ ਭੇਟ ਕਰਕੇ ਨਮਨ ਕੀਤਾ। ਫਰੀਦਾਬਾਦ ਦੇ ਪਿੰਡ ਪੱਲਾ ਸਾਹਿਤਪੁਰ ਵਿੱਚ ਪ੍ਰਾਇਮਰੀ ਸਿਹਤ ਕੇਂਦਰ ਨੂੰ 50 ਬਿਸਤਰਿਆਂ ਵਾਲੇ ਕਮਿਊਨਿਟੀ ਸਿਹਤ ਕੇਂਦਰ ਵਿੱਚ ਅਪਗ੍ਰੇਡ ਕੀਤਾ ਜਾਵੇਗਾ। ਕੈਬਨਿਟ ਮੰਤਰੀ ਕਿਸ਼ਨ ਲਾਲ ਪੰਵਾਰ ਨੇ ਨਿਰਦੇਸ਼ ਦਿੱਤੇ ਕਿ ਸ਼ਾਹਾਬਾਦ ਸ਼ਹਿਰ ਦੇ ਸਾਰੇ ਪਾਰਕਾਂ ਨੂੰ 15 ਦਿਨਾਂ ਦੇ ਅੰਦਰ ਸਾਫ਼ ਕੀਤਾ ਜਾਵੇ। ਅੱਜ ਵਿਸ਼ਵ ਰੇਬੀਜ਼ ਦਿਵਸ ਹੈ ਤੇ ਸੇਵਾ ਸੰਕਲਪ ਅਭਿਆਨ ਤਹਿਤ ਪਾਲਤੂ ਜਾਨਵਰਾਂ ਦਾ ਟੀਕਾਕਰਨ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਟਲ ਲਾਇਬ੍ਰੇਰੀਆਂ ਅਤੇ ਗ੍ਰਾਮ ਸਕੱਤਰੇਤਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ। ਏਸ਼ੀਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤ ਕੇ ਹਰਿਆਣਾ ਦਾ ਨਾਮ ਰੌਸ਼ਨ ਕਰਨ ਵਾਲੀ ਸ਼ਾਨਦਾਰ ਨਿਸ਼ਾਨੇਬਾਜ਼ ਸੁਰੂਚੀ ਫੋਗਾਟ ਦਾ ਅੱਜ ਝੱਜਰ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਚਲੋ ਹੁਣ ਸੁਣੋ ਕੁਝ ਪੰਜਾਬੀ ਗੀਤ। ਸ਼ੁਰੂਆਤ ਕਰਦੇ ਹਾਂ ਜੱਸੀ ਸਿੱਧੂ ਦੇ ਗਾਏ ਇਸ ਗੀਤ ਦੇ ਨਾਲ।

0: ਬੱਬੂ ਮਾਨ ਦੇ ਗਾਇਜ਼ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 MHz 'ਤੇ। ਅਗਲਾ ਪ੍ਰੋਗਰਾਮ ਹਵਾ ਮਹਿਲ, ਇਹ ਪ੍ਰੋਗਰਾਮ ਅਸੀਂ ਵਿਵਿਧ ਭਾਰਤੀ ਮੁੰਬਈ ਤੋਂ ਰਿਲੇ ਕਰਾਂਗੇ।
1: आइए सुने कार्यक्रम हवा महल।

0: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਥੋੜੀ ਦੇਰ ਵਿੱਚ ਤੁਸੀਂ ਸੁਣੋਗੇ ਅਗਲਾ ਪ੍ਰੋਗਰਾਮ ਛਾਇਆ ਗੀਤ।
4: ਇਸ ਪ੍ਰੋਗਰਾਮ ਕੇ ਪ੍ਰਾਯੋਜਕ ਵੀਕੋ ਵਜਰਦੰਤੀ, ਭਾਰਤ ਕਾ ਗਮ ਐਕਸਪਰਟ।

15 ਦਿਨਾਂ ਦੇ ਅੰਦਰ ਸਾਫ਼ ਕੀਤਾ ਜਾਵੇ। ਅੱਜ ਵਿਸ਼ਵ ਰੇਬੀਜ਼ ਦਿਵਸ ਤੇ ਸੇਵਾ ਸੰਕਲਪ ਅਭਿਆਨ ਤਹਿਤ ਪਾਲਤੂ ਜਾਨਵਰਾਂ ਦਾ ਟੀਕਾਕਰਨ ਕੀਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਟਲ ਲਾਇਬ੍ਰੇਰੀਆਂ ਅਤੇ ਗ੍ਰਾਮ ਸਕੱਤਰੇਤਾਂ ਵਿੱਚ ਸੋਲਰ ਪੈਨਲ ਲਗਾਉਣ ਦੀ ਸੰਭਾਵਨਾ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ। ਏਸ਼ੀਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤ ਕੇ ਹਰਿਆਣਾ ਦਾ ਨਾਮ ਰੌਸ਼ਨ ਕਰਨ ਵਾਲੀ ਸ਼ਾਨਦਾਰ ਨਿਸ਼ਾਨੇਬਾਜ਼ ਸੁਰੂਚੀ ਫੋਗਾਟ ਦਾ ਅੱਜ ਝੱਜਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਪ੍ਰਾਦੇਸ਼ਕ ਖਬਰਾਂ ਖਤਮ ਹੋਈਆਂ। ਚਲੋ ਹੁਣ ਸੁਣੋ ਪੰਜਾਬੀ ਗੀਤਾਂ ਦਾ ਸੱਜਿਆ ਪ੍ਰੋਗਰਾਮ ਸੁਰਸਾਂਝ। ਸ਼ੁਰੂਆਤ ਕਰਦੇ ਹਾਂ ਬੱਬੂ ਮਾਨ ਅਤੇ ਅਲਕਾ ਯਾਗਨਿਕ ਦੇ ਗਾਏ ਇਸ ਗੀਤ ਦੇ ਨਾਲ।

0: ਹੁਣ ਤੁਸੀਂ ਸੁਣਿਆ ਨੀਰਜ ਸ਼੍ਰੀਧਰ ਨੂੰ।
1: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
1: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
1: ਨਹੀਂ ਪਤਾ ਨਾ, ਸਮਝਦਾਰ ਵੀਰੇ ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।

ਗੁਰਦਾਸ ਮਾਨ ਦੇ ਗਾਇਸ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸੁਰ ਸਾਂਝ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ FM 107.2 ਮੈਗਾਹਰਟਸ 'ਤੇ। 11 ਵਜਣ ਵਾਲੇ ਨੇ। ਥੋੜ੍ਹੀ ਹੀ ਦੇਰ ਵਿੱਚ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹਿੰਦੀ ਵਿੱਚ ਸਮਾਚਾਰ ਰਿਲੇਅ ਕੀਤੇ ਜਾਣਗੇ।